ਯਕੀਨਨ ਆਪ ਲੁਤਫਅੰਦੋਜ਼ ਹੋਏ ਹੋਣਗੇ। ਸੁਣ ਮੰਜਲੀ ਦੀ ਮਿੱਠੜੀ ਤਾਨ ਵੇ, ਮੈਂ ਤਾਂ ਹੋ ਗਈ ਕੁਰਬਾਨ ਵੇ। ਇਹ ਫਿਲਮ ਕੀ ਫਿਲਮ ਸਾਜ਼ ਵੀ ਮੈਡਮ ਨੂਰ ਜਹਾਂ ਥੀ, ਇਸ ਫਿਲਮ ਕੇ ਹੀਰੋ ਵੀ ਉਨਕੇ ਸ਼ੌਹਰ ਥੇ ਇਜਾਜ਼ ਦੁਰਾਨੀ ਸਾਹਿਬ, ਔਰ ਖਵਾਜਾ ਸਾਹਿਬ ਨੇ ਇਸਕੀ ਧੁਨ ਤਰਤੀਬ ਦੀ ਥੀ। ਗੁਲਾਮ ਅਲੀ ਨੇ ਵੋ ਗਾਇਆ, ਔਰ ਉਸਕੇ ਬਾਅਦ ਜੋ ਪਹਿਲਾ ਕਲਾਮ ਗਾਇਆ ਖੁਦ, ਉਹ ਤੋ ਲੋਕੋ ਕੋ ਪਤਾ ਹੀ ਨਹੀਂ ਲਗਾ ਨਾ, ਗੈਰ ਮਾਰੂਫ ਸਾ ਨਾਮ ਥਾ। ਦੁੱਖ ਕਾ ਮਕਾਮ ਯਹੀ ਹੈ ਕਿ ਹਮਾਰੇ ਯਹਾਂ ਇਹ ਦੇਖਾ ਜਾਤਾ ਹੈ ਕਿ ਪਲੇਅਰ ਕੈਸਾ ਖੇਲ ਹੈ, ਇਹ ਨਹੀਂ ਦੇਖਾ ਜਾਤਾ ਕਿ ਉਸਕਾ ਕੋਚ ਕੌਣ ਹੈ। ਫਨਕਾਰ ਨੇ ਗਾਇਆ ਕੈਸੇ, ਇਹ ਨਹੀਂ ਦੇਖਾ ਜਾਤਾ ਕਿ ਉਸਕਾ ਉਸਤਾਦ ਉਸਕੋ ਸਿਖਾਨੇ ਵਾਲਾ ਕੌਣ ਹੈ, ਧੁਨ ਤਰਤੀਬ ਦੇਣੇ ਵਾਲਾ ਕੌਣ ਹੈ। ਅਸਲ ਮੈਂ ਉਸਕੋ ਕਹਤੇ ਹੈਂ ਗਲੇਸ਼ੀਅਰ ਨਾ ਹੋ ਤੋ ਦਰਿਆਓਂ ਮੇਂ ਰਵਾਨੀ ਖਤਮ ਹੋ ਜਾਏ। ਅਬ ਯਕੀਨਨ ਮੁਝਸੇ ਐਗਰੀ ਕਰੇਂਗੇ। ਤੋ ਉਸਕੇ ਬਾਅਦ ਗੁਲਾਮ ਅਲੀ ਨੇ ਜੋ ਆਪਣਾ ਪਹਿਲਾ ਗੀਤ ਰਿਕਾਰਡ ਕਰਵਾਇਆ, ਵੋ ਅਭੀ ਜ਼ਿਕਰ ਪਹਿਲੇ ਹੋਇਆ ਥਾ, ਸੂਫੀ ਤਬੱਸਮ ਮਰਹੂਮ ਸਾਹਿਬ ਕਾ। ਗੌਰਮੈਂਟ ਕਾਲਜ ਮੇਂ ਫਾਰਸੀ ਅਦਬ ਕੇ ਉਸਤਾਦ ਥੇ, ਬਲਕਿ ਫਾਰਸੀ ਡਿਪਾਰਟਮੈਂਟ ਕੋ ਸ਼ੋਬੇ ਕੋ ਬਖਸ਼ ਕਹਤੇ ਹੈਂ ਉਸਕੋ ਫਾਰਸੀ ਮੇਂ ਡਿਪਾਰਟਮੈਂਟ ਕੋ। ਯੇ ਕਾਇਮ ਹੀ ਸੂਫੀ ਗੁਲਾਮ ਮੁਸਤਫਾ ਤਬੱਸਮ ਮਰਹੂਮ ਨੇ ਕੀਆ ਥਾ। ਔਰ ਇੱਕ ਔਰ ਮਜ਼ੇ ਕੀ ਬਾਤ ਬਤਾਊਂ ਆਪਕੋ, ਮਹਿਸੂਸ ਨਾ ਕੀਜੀਏਗਾ, ਹਮ ਲਾਹੌਰ ਕੇ ਲੋਕ ਮਜ਼ੇ ਕੀ ਬਾਤ ਬਹੁਤ ਬੋਲਤੇ ਹੈਂ। ਸੋ ਯੇ ਮੇਰਾ ਤਕੀਆ ਕਲਾਮ ਹੈ, ਮੁਝੇ ਮਜ਼ਾ ਵੀ ਆਤਾ ਹੈ ਕਹਿਣੇ ਮੇਂ, ਆਪ ਇੰਜੋਏ ਕੀਜੀਏ। ਕਿਆ ਹੁਆ ਕਿ ਈਰਾਨ ਨੇ ਜਬ ਪਾਕਿਸਤਾਨ ਕੋ ਤਸਲੀਮ ਕੀਆ, ਸਭ ਸੇ ਪਹਿਲਾ ਮੁਲਕ ਜਿਸ ਨੇ ਪਾਕਿਸਤਾਨ ਮਾਰਜ਼ੇ ਵਜੂਦ ਆਨੇ ਕੇ ਬਾਅਦ ਤਸਲੀਮ ਕੀਆ, ਰਿਕਗਨਾਈਜ਼ ਕੀਆ ਸਫਾਰਤੀ ਮੁਹਾਜ ਪੇ, ਉਹ ਈਰਾਨ ਥਾ। ਈਰਾਨ ਕੋ ਜਬ ਲਾਹੌਰ ਮੇਂ ਆਪਣਾ ਕੌਂਸਲ ਖਾਨਾ ਖੋਲਣਾ ਥਾ, ਤੋ ਉਨ੍ਹੇ ਇੱਕ ਐਸੀ ਜਗ੍ਹਾ ਚਾਹੀਏ ਥੀ ਕਿ ਜਹਾਂ ਵੋ ਫਾਰਸੀ ਜ਼ਾਹਿਰ ਸਭ ਕੋ ਆਤੀ ਥੀ, ਪੁਰਾਣੇ ਲੋਕੋਂ ਕੋ ਫਾਰਸੀ ਮਜ਼ਮੂਨ ਹੁਆ ਕਰਤਾ ਥਾ। ਤਭੀ ਆਪਕੋ ਆਪਣੇ ਦਾਦਾ ਵਾਦਾ ਅਗਰ ਅੱਲਾਹ ਉਨਕੋ ਹਯਾਤ ਰੱਖਾ ਹੁਆ ਹੈ, ਪੁੱਛੀਏ, ਫਾਰਸੀ ਪੜ੍ਹੀ ਹੋਗੀ ਉਨ੍ਹਾਂ ਨੇ। ਉਨ੍ਹਾਂ ਨੇ ਢੂੰਡਾ ਤੋ ਸੂਫੀ ਗੁਲਾਮ ਉਸ ਵਕਤ ਤਬੱਸਮ ਆਗੇ ਆਏ, ਔਰ ਉਨ੍ਹਾਂ ਨੇ ਖਾਨਾ ਫਰੰਗੇ ਈਰਾਨ ਜਿਸਕੋ ਕਹਾ ਜਾਤਾ ਹੈ, ਅੱਜ ਕੱਲ੍ਹ ਅੰਗਰੇਜ਼ੀ ਮੇਂ ਕਹਾ ਜਾਤਾ ਹੈ ਈਰਾਨੀਅਨ ਕਲਚਰਲ ਸੈਂਟਰ, ਇਹ ਪਹਿਲੇ ਹੁਆ ਕਰਤਾ ਥਾ ਮਾਲ ਰੋਡ ਲਾਹੌਰ ਪੇ, ਹੁਆ ਕਰਤਾ ਥਾ ਖਾਨਾ ਫਰੰਗੇ ਈਰਾਨ, ਜੋ ਕਿ ਬਾਅਦ ਮੇਂ ਹਾਲਾਤ ਕੇ ਪੇਸ਼ੇ ਨਜ਼ਰ, ਸਿਕਿਉਰਿਟੀ ਕੇ ਪੇਸ਼ੇ ਨਜ਼ਰ, ਅਭੀ ਜੇ ਰੋਡ ਪੇ ਉਸਕੋ ਮੁੰਤਕਿਲ ਕਰ ਦਿਆ ਗਿਆ ਹੈ। ਸੋ ਸੂਫੀ ਤਬੱਸਮ ਸਾਹਿਬ ਕੀ ਫਾਰਸੀ ਕੀ ਗਜ਼ਲ ਕਾ ਉਰਦੂ ਤਰਜਮਾ, ਪੰਜਾਬੀ ਤਰਜਮਾ, ਫਾਰਸੀ ਕੀ ਗਜ਼ਲ ਕਾ ਪੰਜਾਬੀ ਤਰਜਮਾ ਆਪ ਸੁਣ ਕੇ ਹੈਰਾਨ ਹੋਵੋਗੇ, ਕਿਆ ਬੜੇ ਲੋਕ ਥੇ ਸੂਫੀ ਤਬੱਸਮ ਸਾਹਿਬ। ਔਰ ਮੈਂ ਉਨਕੋ ਇਸ ਲਈ ਵੀ ਜਾਣਤਾ ਹੂੰ ਜ਼ਿਆਦਾ, ਇੱਕ ਤੋਂ ਉਨਕੀ ਜੋ ਪੋਤੀ ਹੈ ਜੋ ਉਨਕੇ ਸਿਲਸਿਲੇ ਕੋ ਆਗੇ ਲੈ ਕੇ ਚੱਲ ਰਹੀ ਹੈ, ਮੇਰੀ ਬਹੁਤ ਅੱਛੀ ਦੋਸਤ ਵੀ ਹੈ ਡਾਕਟਰ ਫੌਜ਼ੀਆ ਤਬੱਸਮ, ਉਸੀ ਘਰ ਮੇਂ ਮੁਕੀਮ ਹੈ ਜਹਾਂ ਸੂਫੀ ਤਬੱਸਮ ਸਾਹਿਬ ਰਹਿਤੇ ਥੇ ਸਮਰਾਬਾਦ ਮੇਂ, ਠੀਕ ਹੈ ਜੀ। ਔਰ ਉਨਕੀ ਚੀਜ਼ੇ ਵੀ ਕਰਤੀ ਹੈ, ਪ੍ਰੋਗਰਾਮ ਵੀ ਕਰਵਾਤੇ, ਇਨਸ਼ਾਅੱਲਾ ਕਿਸੇ ਉਨਕੋ ਵੀ ਲੈ ਕੇ ਆਊਂਗਾ ਅਗਲੇ ਪ੍ਰੋਗਰਾਮ ਮੇਂ ਜ਼ਿੰਦਗੀ ਰਹੀ ਤੋ। ਤੋ ਉਨ੍ਹੋਨੇ ਫਾਰਸੀ ਔਰ ਗਜ਼ਲ ਕਿਸ ਲਈ ਥੀ, ਗਾਲਿਬ ਕੀ, ਕੌਣ ਨਹੀਂ ਜਾਣਤਾ ਗਾਲਿਬ ਕੋ, ਕੁਛ ਤੋ ਕਹੀਏ ਕਿ ਲੋਕ ਕਹਤੇ ਹੈ ਆਜ ਗਾਲਿਬ ਗਜ਼ਲ ਸਰਾਨਾ ਹੁਆ, ਗਾਲਿਬ ਕੇ ਬਗੈਰ ਤੋ ਕੋਈ ਮਹਿਫਿਲ ਜਚਤੀ ਹੀ ਨਹੀਂ ਥੀ ਨਾ, ਦਿੱਲੀ ਮੇਂ ਸਜਤੀ ਹੀ ਨਹੀਂ ਥੀ, ਤਭੀ ਲੋਕ ਕੁਛ ਤੋ ਕਹੀਏ ਕਿ ਲੋਕ ਕਹਤੇ ਹੈ ਆਜ ਗਾਲਿਬ ਗਜ਼ਲ ਸਰਾਨਾ ਹੁਆ। ਸੋ ਗਾਲਿਬ ਪਹਿਲੇ ਫਾਰਸੀ ਮੇਂ ਸ਼ੇਰ ਕਹਤੇ ਥੇ, ਲੇਕਿਨ ਉਨ੍ਹਾਂ ਨੇ ਦੇਖਾ ਕਿ ਮੁਸ਼ਕਿਲ ਹੈ, ਲੋਕ ਕਹਿ ਮੀਆਂ ਸਾਰਾ ਵਕਤ ਇੱਥੇ ਤੰਗ ਦਸਤ ਰਹਿਤੇ ਹੋ, ਹਾਲਤ ਤੁਹਾਰੀ ਪਤਲੀ ਹੈ, ਕਹਤੇ ਹੋ ਗੁਜ਼ਾਰਾ ਨਹੀਂ ਹੋਤਾ, ਭਾਈ ਫਾਰਸੀ ਛੋੜ ਕੇ ਉਰਦੂ ਮੇਂ ਕਹੋ, ਗਾਲਿਬ ਨੇ ਉਰਦੂ ਮੇਂ ਕਹਾ। ਸੂਫੀ ਸਾਹਿਬ ਨੇ ਫਾਰਸੀ ਕੀ ਗਜ਼ਲ ਉਠਾਈ, ਚੁੱਕੇ ਫਾਰਸੀ ਕੇ ਉਸਤਾਦ ਥੇ, ਜਾਣਤੇ ਥੇ, ਫਾਰਸੀ ਮੇਂ ਕਲਾਮ ਵੀ ਬੜਾ ਕਹਾ, ਕਭੀ ਜ਼ਿੰਦਗੀ ਰਹੀ ਤੋ ਜ਼ਰੂਰ ਸੁਣਵਾਏਂਗੇ ਆਪਕੋ। ਉਸਕੋ ਉਨ੍ਹੋਨੇ ਸੀਧਾ ਪੰਜਾਬੀ ਮੇਂ ਤਰਜਮਾ ਕਰ ਦਿਆ। ਅੱਜ ਜਬ ਮੈਂ ਬਤਾਊਂਗਾ ਆਪਕੋ ਤੋ ਆਪ ਆਪਣੀ ਜਗ੍ਹਾ ਸੇ ਉੱਠ ਖੜੇ ਹੋਵੋਗੇ, ਅਗਰ ਆਪ ਉੱਠ ਨਹੀਂ ਖੜੇ ਹੋਵੋਗੇ ਤੋ ਮੁਝੇ ਦੁੱਖ ਹੋਗਾ। ਗੁਲਾਮ ਅਲੀ ਕਾ ਜੋ ਨਾਮ ਹੈ ਇਸੀ ਗੀਤ ਕੀ ਬਦੌਲਤ ਹੈ, ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ, ਆ ਜਾ ਵੇਖ ਮੇਰਾ ਇੰਤਜ਼ਾਰ ਆ ਜਾ, ਐਵੇਂ ਲੜਨ ਬਹਾਨੇ ਲੱਭਣਾ ਹੈ ਕੀ ਸੋਚਣਾ ਹੈ ਸਿਤਮਗਾਰ ਆ ਜਾ। ਸੋ ਇਹ ਪੰਜਾਬੀ ਸਭ ਸੇ ਪਹਿਲਾ ਗੁਲਾਮ ਅਲੀ ਕਾ ਗਾਣਾ, ਉਸਕੇ ਬਾਅਦ ਤੋ ਗਜ਼ਲ, ਉਨਕੋ ਗਜ਼ਲ ਕਾ ਉਸਤਾਦ ਕਹਿਣਾ ਸ਼ੁਰੂ ਕਰ ਦਿਆ ਲੋਕੋ ਨੇ, ਕਿਉਂਕਿ ਦੇਖੀਏਗਾ ਮੌਸੀਕੀ ਕੀ ਬਾਤ ਹੋ ਰਹੀ ਹੈ, ਥੋੜ੍ਹਾ ਸਾ ਜ਼ਰਾ ਆਪਣਾ ਵੀ ਮੈਂ ਇਜ਼ਹਾਰ ਕਰੂੰ ਕਿ ਮੁਝੇ ਵੀ ਥੋੜ੍ਹਾ ਬਹੁਤ ਸ਼ੁੱਧ ਬੁੱਧ ਹੈ। ਹਰ ਵੋ ਬੰਦਾ ਕਿਸੀ ਵੀ ਫੀਲਡ ਮੇਂ ਕਦਮ ਰੱਖੇ, ਇੱਕ ਚੀਜ਼ ਸ਼ਰਤ ਹੈ, ਬਤੌਰ ਉਸਤਾਦ ਮੇਰੀ ਆਪ ਸਭ ਕੋ ਵੀ, ਬਜ਼ੁਰਗੋਂ ਕੋ ਨਹੀਂ, ਯੇ ਮੇਰੇ ਬੱਚੋਂ ਕੇ ਲੀਏ ਜੋ ਕਿ ਮੇਰੇ ਜ਼ਿਆਦਾ ਸਾਮਈਨ ਹੈ, ਉਨਕੇ ਲੀਏ ਮੇਰੀ ਯੇ ਇੱਕ ਵਰਡ ਆਫ ਐਡਵਾਈਸ ਹੈ ਕਿ ਇੱਕ ਸ਼ਰਤ ਲਾਜ਼ਮ ਹੈ ਕਿ ਆਪ ਜਿਸ ਫੀਲਡ ਮੇਂ ਵੀ ਜਾਣਾ ਚਾਹਤੇ ਹੈ ਨਾ, ਉਸ ਫੀਲਡ ਕੋ ਜ਼ੇਬੇ ਤਨ ਕਰ ਲੀਜੀਏ, ਉਸਕੋ ਪਹਿਨ ਲੀਜੀਏ। ਤੋ ਆਪ ਦੇਖੀਏਗਾ ਕਿ ਜੈਸੇ ਰੂਮੀ ਨੇ ਕਹਾ ਥਾ, ਤੂੰ ਮਨ ਸ਼ੁਦੀ ਮਨ ਤੂੰ ਸ਼ੁਦਾ, ਅੱਲਾਹ ਤਾਲਾ ਕੋ ਮੈਂ ਤੂੰ ਹੋ ਜਾ ਤੂੰ ਮੈਂ ਹੋ ਜਾ, ਰੂਮੀ ਆਪਣੇ ਅਸ਼ਾਰ ਮੇਂ ਕਹਤੇ। ਤੋ ਆਪਕੋ ਵੀ ਬੇਟਾ ਯੇ ਸ਼ਰਤ ਹੈ ਕਿ ਆਪਕੋ ਉਸ ਸਬਜੈਕਟ ਮੇਂ ਗੌਤਾ ਜ਼ਨ ਹੋਣਾ ਪੜੇਗਾ। ਤੋ ਗੁਲਾਮ ਅਲੀ ਕੋ
ऐसा सीखा उन्होंने, सीखा तो हुआ था पहले बरकत अली खान के शागिर्द, मौका नहीं मिला था, मौका मिला फिर उन्होंने गाई गजल। सुन के आप हैरान होंगे, नासिर काजमी साहब की, दिल में एक लहर सी उठी है अभी, कोई ताजा हवा चली है अभी, ठीक है, सो गए लोग उस हवेली के, एक खिड़की मगर खुली है अभी, गुलाम अली। फिर हसरत मोहानी की, चुपके चुपके रात दिन आंसू बहाना याद है, ठीक है ना। फिर पंजाबी में आ जाई, निचंबे दिए बंद कर लिए, तेनू जेड़े वेले रब ने बनाया, ते सोचा विच आप पै गया, दूजा चंद कितनों चढ़ाया। सो काफी है मेरे ख्याल में, ये वो गुलाम अली हैं। सो ये वही कसूरी घराने के सपूत बड़े गुलाम अली खान साहब के दूसरे भाई सर बरकत अली खान, जिनका अपना भी बड़ा मशहूर एक गायकी है, ओ हो गुलाम अली ने वो भी गाया अपने उस्ताद जी को ट्रिब्यूट देने के लिए, बागों में पड़े झूले, तुम भूल गए हमको, हम तुमको नहीं भूले, उस्ताद जी ने गाया था, गुलाम अली ने भी खूब गाया। तो ये वो लोग थे, तो बात से बात निकलती है। सो लिहाजा ये जो बरकत अली खान थे, इनकी नवासी का आगे पोता है सज्जाद अली। मेरा ख्याल है आज का जो प्रोग्राम है ना, इसी पे खत्म करूंगा। सज्जाद अली कौन? सज्जाद अली कराची टेलीविजन के, बल्कि पाकिस्तान टेलीविजन के बड़े मोतबर लिखारी, डायरेक्टर और सबसे बढ़कर होस्ट अनवर मकसूद, बजिया के छोटे भाई, कितना बड़ा नाम है। मुईन अख्तर के साथ उनकी आपको याद है, गुशान सारी के साथ उन्होंने एक प्रोग्राम शुरू किया, उस प्रोग्राम का नाम था सिल्वर जुबली। मुझे नहीं याद क्योंकि 64 में पाकिस्तान टेलीविजन का इजरा हुआ, जहां तक मेरी आवाज काम करती है, कुछ 65 में मैडम के गाने अभी तक आ रहे होते हैं, ए वतन के से जीले जवानों, मेरे ढोल सिपाही तन रब दिया रखा, करनैलनी जर्रैलनी, ठीक है मैडम क्या ए पुत्र हटाते नहीं बिकते, ये भी सुवीत बसुम का है। इसमें किसी दिन और ही कोई प्रोग्राम होगा सुवीत बसुम के नाम के साथ। सो ये सज्जाद अली को मौका मिला, 13-14 साल का उनका सिन था, और इतफाक देखिए जो मेहमानान बुलाए हुए थे, मेहमान भी होते थे, मैडम नूर जहां बैठी हुई थी स्टेज पर, उन्हें बुलाया तो उन्हें कहा कि मैडम आपका गाना एक बच्चे की आवाज में सुनाना चाहूंगा, आपसे इजाजत लेके, आपसे बसद अदब, बड़ी फनकारा थी, उन्होंने कहा बिल्कुल गाए। उसने गाया इतना मुश्किल गाना, बावरी चकोरी करे चंदा से चोरी चोरी, दुनिया से चोरी चोरी चंदा से प्यार, और मैडम को मैंने देखा, मैडम को जब चीज को पसंद मैडम को आती थी ना, मैडम की एक चीज बड़ी मशहूर थी, उनका एक अंदाज, एक अंग में कहूंगा सुरीले चुके लोग उनवान है, अंग कहूंगा मौसीकी की दुनिया में, क्या अंग था, साड़ी पहनती थी। मैंने मैडम को कभी भी रिकॉर्डिंग करवाते हुए शलवार कमीज में मलबूस नहीं देखा, साड़ी पहन, और गाते हुए भी जब खुद उससे लुत्फंदोज होती थी, साड़ी के पल्लू को लपेटती थी और निचले सुरों में आते उसको अनफोल्ड करती जाती थी, खोलती जाती थी, या जब किसी चीज की सताइश करती थी, तौसीफ करती थी, तारीफ करती थी, फिर भी यही अमल दोहराती थी। मैंने मैडम को देखा कुर्सी पे बैठी हुई, जब सज्जाद अली ने अंतरा कहा, इसका मिस्रा कहा ऊपर जाके, तो मैडम अपने उसको पल्लू को लपेट रही थी और सर मारी थी, और मैडम अपने होंठों से भी बड़ी, आजकल की तो लड़की लड़कों को बड़ा शौक है ना सेल्फी में, खास तरह पे एक पाउच टाइप बना के अपनी तस्वीर उतरवाते हैं, तो मैडम गाते हुए इस तरह की करती थी, यानी खुद भी जब उनको मजा आता था, उससे पता लगा कि मैडम ने इस आवाज को पसंद करती है। बाद में तो खैर थोड़ा सा होता है, वो उस सिल्वर जुबली प्रोग्राम, ये वही प्रोग्राम था जिसमें पाकिस्तान में और बहुत फनकारों को मुतारिफ करवाया, जिनमें तीन नाम बहुत बड़े अहम है, तीन क्रिश्चियन बहने थी बेंजामिन सिस्टर्स, वो भी सिल्वर जुबली प्रोग्राम में तारुफ हुई, बड़े उनके गाने हैं, उनमें एक उनका मुझे एक तराना बड़ा पसंद है आलमगीर के साथ, आलमगीर देखा ना था हमने ये समा, ये रैनी लड़की के साथ उन्होंने गाए हुए, वो था कि नए दिनों की मुसाफतों को उजालना है, वफा से आजुदा साथों को संभालना है, उम्मीद सुबह कमाल रखना ख्याल रखना, बहुत खूबसूरत गाया हुआ है, ये कोरस है। तो ये अनवर मकसूद को सेहरा जाता है सज्जाद अली को, उसको सज्जाद अली आप जानते हैं उन्होंने पीछे मुड़ के नहीं देखा, उन्होंने पीछे मुड़ के नहीं देखा, बस एक डेढ़ मिनट और सज्जाद अली को वाइंड अप कर दूं कि क्या क्या उन्होंने नहीं गाया सज्जाद अली ने, तेरे और मेरे घर के बीच में लारियडा लारियडा लारियडा, क्लासिकल का सीखा हुआ है, फिर उर्दू में देख लीजिए कहाँ कहाँ जो सज्जाद अली ने गा, देख लीजिए क्या क्या सज्जाद अली ने गाया, बेशुमार गाने आप मुझे बेहतर जानते हैं, ठीक है, और वाहिद फनकार है पाकिस्तान का, जबकि हिंदुस्तान ने तरले मिनते की, एक दफा नहीं गया वहां रिकॉर्डिंग करवाने के लिए, आप पाकिस्तान में मुकीम नहीं है लेकिन उन्होंने अपना रिकॉर्डिंग बना लिया हुआ स्टूडियो, और इंशाल्लाह जब दोबारा आगाज करूंगा शुरू में सज्जाद अली का थोड़ा सा तारुफ और दूंगा। ये वो सज्जाद अली हैं
जब ए आर रहमान जब मैंने जिक्र किया, उनसे पूछा गया कि आपको बरसर की हिंदो पाक में कौन सी आवाज लुभाती है दिल को आपके, उन्होंने कहा एक ही आवाज, जिसकी टोन खूबसूरत है, जिसका लहजा खूबसूरत है, जिसकी आवाज में लोच बड़ा है, जिसकी आवाज सुर कहीं से मिस नहीं करता, बेताला कहीं नहीं होता, और वो सजादली है। तो सजादली जो है इसी कसूरी घराने के चश्मे चराग हैं। तो सामीन इजाजत दीजिए, आज के इस प्रोग्राम को यही खत्म करते हैं। इंशाल्लाह अगले किस्से के साथ दोबारा हाजिर होंगे। अपना बहुत ख्याल रखिएगा। पाकिस्तान जिंदाबाद।